0: ਪਿਆਰੇ ਦੇ ਮਿੱਠੇ ਦੇ ਲੋਕ ਗੀਤ ਕਰਨਾ ਹੈ ਅਹਾਂ ਦਾ ਟਿਆਲੇ ਦਾ ਵੇਲਾ ਵੀ ਉਹਦਾ ਜਾਣੇ ਤੋਂ ਪਹਿਲਾਂ ਦੱਸਦੀਏ ਕਾਰਿਕ੍ਰਮ 'ਚ ਤਕਨੀਕੀ ਸਹਿਯੋਗ ਦਿੱਤਾ ਅੰਕਿਤ ਦਿਮਾਰ ਹੋਰਾਂ ਪ੍ਰਸਤੁਤੀ ਜਿਹੜੀ ਹੈ ਜਤਿੰਦਰਪਾਲ ਸਿੰਘ ਹੋਰਾਂ ਦੀ ਉਹਨਾਂ ਦੁਨੀਆਂ ਦੇ ਅਨੁਮਤੀ
1: ਅੱਛਾ ਜੀ
0: ਜੈ ਹਿੰਦ।